ਲਾਤਾ ਮਦ ਲਿਆ ਗਿਆ ਤਾ ਲਾਤੇ ਮਦ ਲਿਆ ਲੋਤਾ ਤਾ ਮਦ ਲਿਆ ਗਿਆ ਤਾ ਲਾਤਾ ਮੈਂ ਗਿਆ ਨਾਰੀ ਨਾ ਤਪ ਮੈਂ ਗਿਆ ਧਰ ਲੈ ਨੀ ਗੁਣ ਹਤਾ ਯਾ।

0: ਲਾਟੇ ਵੀ ਲਾਟੇ ਖੜੀਆਂ
1: ਕਰੀ ਨਹੀਂ ਤਾਂ ਹੀ ਕੰਮ ਦੇ ਲੱਗਦਾ ਨਹੀਂ ਕੰਟਾ ਲੱਗਦਾ
0: ਲਾਟੇ ਬਾਈ ਲਾਟੇ।